0: ਵਧੀਆ ਕੇ ਮੈਗਰਟਸ ਦਿਵੇ ਫੇ ਮਿਗੜੀਗਾ ਕੋਰੀਆ ਗੇਂਦਾ ਰਾਜਨ ਰਾਮੀਆ ਦੁਗੇ ਸ਼ੋਗੇ ਤੇਰੇ ਗੁਲਾ ਲੇਫ ਮਿਵਣੀ ਅਜ਼ਲਾ ਅਸਲਾਮ ਅਲੈਕੁਮ ਅਜ਼ਲਾ
1: ਵਾਲੇਕੁਮ ਅਸਲਾਮ ਈਦ ਮੁਬਾਰਕ
0: ਈਦ ਮੁਬਾਰਕ ਈਦ ਮੁਬਾਰਕ ਕੋ ਬਾਕੀ ਨੇ ਹਾਲ ਹੋਆ
1: ਆਲੋ ਰੰਗਲ ਸ਼ਾਹ
0: ਹੋਲੇ ਬਾਰੇ ਰੰਗਲੇ ਸ਼ਾਹ ਹੋਵੇ ਸੋਂਗ ਮੈਂ ਕਿ ਉਲੇ ਨਹੀਂ ਮਿਗੜੀਗਾ
1: ਸਾਰ ਮੇ ਜਾਨੀ ਥੋੜੀ ਫੀਲਿੰਗ ਵਾਲੰਦਾ ਮੈਂ ਤਨਦਾ
0: ਕੇ ਕੁਛ ਕੀ
1: ਫਿਰ ਹੈ ਨੂੰ ਕੋੜੀ ਬਿਲੇਂ ਗਲਮ ਦਾ ਕਿੰਨੇ ਮਿਤਨੀ
0: ਫਿਰ ਹੈ ਨੂੰ ਕੋੜੀ ਬਿਲੇਂ ਗਲਮ ਵੇ ਕਿੰਨੇ
1: ਆ
0: ਇਹ ਕਿਨੇ ਕੁਰਾ ਕਮ ਕੋ
1: ਇਹ ਦੇਖੇ ਕਾ ਨੇ ਕੋੜੀ ਵੀ ਅੰਦਾ ਹੁਆ ਤੇ ਨੇ ਦੇਨੇ
0: ਕੋਮ ਬੈ ਕ ਫਿਰ ਹੈ ਨੂੰ ਨਾ
1: ਇਹ
0: ਆਵੇ ਮੈਂਗੇ ਆਵੇ ਮਮੀ ਨੇ ਨੀਰ ਕੋਲ ਕਸਟਾਕ ਹੋਏ ਫਵਾ
1: ਤੇ ਫਿਰ ਹੈ ਨੂੰ ਸਮਾ ਅਦਾ ਨੇ
0: ਏ ਏ ਕੀ ਕੀ ਨੇ ਕੁਰੀਆ ਦਣੀ ਤੇ ਹਰ ਕੈ ਕੀ ਆਲ ਦੇ ਬਾੜ
1: ਜਾ ਹਲਾਵਾ ਹਲਾਵਾ ਕੀ ਆ ਮੈਂ ਦਾੜੂ ਪਹਾੜ ਯਾਰ ਕਹਾਣੀ ਦਾੜੂ ਕੁਰੀ ਹੂੰ ਮੈਂ ਯਾਰ ਕੁਰੀ ਮੇਰੇ ਕੋਲ ਕੋ ਮੋੜਨ ਨੇ
0: ਦੇਂ ਕੀ ਵੇ ਦਿਨ ਅੰਕ ਕੀ ਨੇ ਐਸੇ ਨੇ
1: ਕੋੜੀਆ ਬਿਲੇ
0: ਹਾਂ
1: ਏ ਨਹੀਂ
0: ਸੋ ਹੀ ਕੁਰੀ ਇੰਗੇ ਤਰਨੇ ਆ ਬਿਲਤਾ ਗੁਲੂੰ ਹੁਰ ਕੰਮਸ ਕਮੇ ਕੇ ਦੇ
1: ਕੁਰੀ ਬਾਹਰ ਰਮ ਦੇ ਨਾਲ ਸੀ ਲੈ
0: ਓ ਉਹ
1: ਤੇ ਮੇਰਾ ਸੁਦਮ ਹਰ ਮਹੀਨੇ ਨੇ ਕਮੇ ਮੋੜੇ ਨਾ ਮੋੜਨ ਕੋਲ ਨਾ ਤੇ ਕੁਰੀ ਦਾ ਦੇਣ ਨੂੰ ਬਟ ਕਰ ਲਵਾਂ
0: ਦਵਤ ਨੂਦੀਫੀਆ ਕੋੜੀ ਨੂਵੀ ਨੇਤਾ
1: ਸ਼ਾਹੂ
0: ਦੀ ਕੋੜੀ ਵਿਆਹ ਰਸ਼ੇ ਕਮ ਕਾਢਣ ਨਾ ਹਣੂਣਿਆ ਸ਼ਾਹੂ ਨੇਗੇ ਨੀ ਕਰਨੇ ਗੇ ਬੜੇ ਸਮਾਨ ਸਮਾਲ ਕਰੂ ਦੇ ਹੋਣੀ ਕਰਨੇ ਗੇ ਕਮ ਸ਼ਾਹੂ ਦੀਆ ਗਿਨ ਖਮ ਗਿਨ ਕੁਲਿਵਰ ਤੋ ਬੈਵੇ ਸਵਿੰਗ ਇਬਣੀ ਗਿਨ ਖੰਕਮੁਗ ਨੁਕੁਮੇ ਉਲੂ ਨਿ ਏਕਮ ਕੋ ਤੀ ਮਾ ਹਮ ਨੇਗੇ ਮੌਲੋ ਮਾਤੇ ਆਹਮ ਵੀ ਮਾ ਵੇ ਸੇਵੀ
1: ਏਮ ਮੌਲੋ ਮਾ ਤੋ ਹੋਦਾ ਕਰਨੋ ਸਤੇ ਉਲੋੜੇ
0: ਕੁਲੇ ਕਰਨੇ ਗੋਲੇ ਮਣੀ ਤੀ ਬੁਣਾ ਕੁਲੇ ਜਾ ਫੇਂ ਜਾ ਏਕਮ ਕ ਕਰਨੇ ਗ ਬੋੜਾ ਗੋਲੇ ਬਣੇ ਆ ਤੀ ਬੁਣਾ ਹੈ ਫੇਂ ਜੇ ਹਿੰ ਵਰ ਮੀ ਹੁੰ ਗਿਆ ਨਿਹਾਰ ਤੀਤੀ ਵੀ ਕੋਮ ਬਏ
1: ਬਾਹਰ ਨੂੰ ਬਤੇ ਨਹੀਂ ਤਾਲ
0: ਹੂੰ ਇਹ ਮੈਂ
1: ਦੂਰ ਜੇ ਨਾ ਹੋਰੇ ਵਾਹਰ ਦੱਸਵੇ
0: ਆ ਅਣੇ ਇਹ ਤੂੰ ਕਹ ਹਮ ਵਾਰ ਬਿਜ਼ੀ ਕੋ ਤੀ ਦਣੀ ਦੋ ਕੁਲੀ ਵਰ ਤੱਕ ਕੋ
1: ਕੁਲੀ ਵਰ ਤਾਂ ਅਦੀ ਕਿਰੀ ਹੈ ਸੇਸ਼ਨ
0: ਕੋਂ ਇਹ ਰੋ ਤੀ ਤੀ ਕੋਲ ਗਾਣੇ ਕੁਲੀ ਵਰ ਫਾਸ਼ਨ ਇਹ ਤੂੰ ਫੁਰ ਤਮ ਦੋਹ ਕੋਲ ਨੋ ਕਸ਼ਾ
1: ਤੇ ਮੇਰੇ ਮੈਂ ਫਾਰ ਨਹੀਂ ਹੋ ਗਈ ਜੇ ਹੋ ਗਾ ਇਹ ਕੰਤ ਦੇ ਸਾਡੀ ਇਹ ਤੂੰ ਵੀ ਮੇਰੇ ਦੇ
0: ಮಜಲೇದೋ ಇತು ಕುರಿಯ ರಾವಲ್ ಅಫರ್ ಕುಳಿವರ್ತ ಕಿಯಾಲ್ದಿ ಬಳೆ ತಾವಲ್
1: ಕುಳೆ
0: ತುಮೇದು ಆವಿರು ತಫಾತ್ ಕುಳಿವರ್ತೆ ಬೊಟ್ಟೆ ದೋತಿ ಕೊಳಗ ಒಮ್ಮೆ ಹಿಸಾಬೆ ವಾ ಗೊತ್ತೇನು ಮಿಹಾರ ವಾರ ಕುಳಿವರು ತಂಗ ಉಂಡಾಣೆ ಜುವಾಣು ಸೂಳೆ ಅದು ಕಂಕ ಇಸ್ನಾಗೆ ಬಣಿ ಇದು ಕುಳಿವರು ತಫ ಹಾಕೋ ಕುಳಿವರು ಕೂಳೆ ಏಕಂಕ ಮುಗವೆಸ್ ಲವೆ ಜಹಾಲ್ ದೇಮ್ ವ್ಯಾಜ್ಲ ಫೋರಿಗದ ಲವೆ ಬಾಕಿ ಹಾಸ ಲವೆ ಹೆಂಗೆ ಬ್ಯಾಂತೆ ಗೊತ್ತ ದಿವೆ ಹಿಂದಿ ಇಂಗ್ರೇಸಿ ಓಕೆ ಹಾಸ ಕೊಲ್ಲಾಣೆ ಓಕೆ ಎಮ್ಮ ಲವ ಜಹಾಲ್ ದೇ ನಿಂಗೆ ವಾರ ಉಫಾವೆ ಜ ಬದ್ದವೆ ಮಾಕೆ ಲಾಣ್ಮೆ ಓಕೆ.

0: ਅਸਲਾਮ ਅਲੈਕੁਮ ਨੋਦੀ ਕਿ ਮੈਂ ਘਰ ਚਤੀ ਵੇ ਫਿਰ ਮੰਮੀ ਗੱਡੀ ਗੱਠੀ ਹੁਣ ਕੋਲ ਲੈਂਦੀ ਵੇ ਮੈਂ ਹੁਣ ਤੇਰੇ ਨਾਲ ਉਫਾ ਮੇਰੇ ਵਾਗੂਤ ਕੋਲ ਕੰਗੇ ਤਾਂ ਮੂੰਗ ਈਦ ਉਤਾ ਹੁਣੀ ਆ ਲਾਈਵ ਮੀ ਸ਼ੋ ਆ ਮਹੂਰੀ ਹਾਂ ਇਹ ਹੁਣ ਤੇਰੇ ਨਾਲ ਮਾਰੋ ਹੱਬਾ ਮੀਆ ਤੂੰ ਕਿ ਈਦ ਉਤਾ ਹੁਣੀ ਆ ਲਾਈਵ ਆਏ ਕੀ ਕਕੂਰੀਆ ਦਾਣੀ ਅਲਗਨ ਸ਼ਾਹੁਦਾ ਈਦ ਤਾਹੁਣੀ ਆ ਮੀ ਸ਼ੋ ਗੇ ਤੇਰੇ ਹੈਂਗੇ ਕਕਣ ਕਕੰਗ ਈਦ ਉਤਾ ਹੁਣੀ ਆ ਫੁਣਵਾਲਾ ਲਾਵਾ ਜਹਾਲਾ ਸ਼ਾਹੁ ਮੇਰੇ ਨਾਲ ਵਾਹਕ ਦੱਕਾਲਾ ਈਦ ਦੋਸਤ ਕੂਰੀਆ ਦਾਗੋ ਤੇ ਵਾਹਕ ਦੱਕਾਲਾ ਮੀ ਸ਼ੋ ਗਾ ਬੈ ਵੇਰੀ ਵੇਲਮ ਵੇ PSMA ਐਪ ਕਹਿਣਾ ਨੇ DFM91 ਕੀ ਆ ਪੇਜ ਇਹ ਪੇਜ ਆ ਮੈਸੇਜ ਕੋਲ ਦੇਣੇ ਰੁਮੀ ਕੋਲ ਸ਼ਾਹੂ ਮੈਂ ਗੁਲਾਲ ਦੇਣਾ ਅਤੇ ਮੀ ਸ਼ੋ ਗੇ ਤੇਰੇ ਮੈਸੇਜ ਵਿਸ ਕੁਰੇਵੇ ਨੇ ਗੁਲਾਲ ਆ ਵਾਹਕ ਦੱਕਾ ਲਾ ਲਾਵੇ ਕਾ ਰਿਕੁਐਸਟ ਕੁਰੇਵੇ ਨੇ ਮੀ ਬੈ ਵੇਰੀ ਵਾਹ ਮਿਹਾਰ ਫਿਸ਼ ਕੇ ਮੈਸੇਜ ਕੁਰੂ ਮੁੰਦਾ ਵੇ ਇਹ ਘਰ ਗੜੀ ਤੀਰੀ ਸਿੰਘ ਮਹਾ ਮੈਂ ਸ਼ੋ ਕੁਰੀਆ ਗਿੰਦਾ ਨੇ ਘਰ ਚਾਹਨ ਦੇ ਵਾਹਕ ਦੱਕਾ ਲਮ ਬੇਨੂ ਆ ਫਰੈਤ ਕਾ ਸ਼ੋ ਗਾ ਬੈ ਵੇਰੀ ਵਾਹ ਮੈਸੇਜ ਕੁਰੇਵੇ ਨੇ ਫਿਸ਼ ਮਟਕਾ ਅਮਿਲ ਰਾਗੇ ਇਵਾਲ ਦੀ ਫਬਦਲ ਕੋਲਾ ਅਣਾ ਮੀਅਦੁਗੇ ਮੀ ਸ਼ੋ ਗੇ ਈਦ ਤਹੁਣੀਆ ਥਕਾ ਇਹ ਹੁਣ ਤੇਰੇ ਨਾਇਕ
1: ದಿವೆಹಿ FM ಗೆ ಕೊಮ್ಮೆ ಗಡಿಯರೆಗೆ ಫೆಷಮ್ ಎಸ್ ದಿವೆಹಿ ಅಮಿಲ್ಲ ರಾಗಿಗೆ ಲವೇಕು.

0: گاڑی میں ہاتھ بنی دیا گاڑی سب بیس منٹ ہنگا فا شو گئے بیوری کا گوڑا لیف منٹ. السلام علیکم. وعلیکم
1: السلام.
0: دم عید مبارک. چھٹی گا ورا رنگڑ ہے میں تو ایم میں بس فرصت لی بے گو تھا تو
1: ائے نہ ہر کام میں بس کر نہیں ہر دن اس میں تو پریا
0: میں نہ سین فون ہوا ٹاور بھی ہوئے تھا. آ ہم وان کو با ہم وی ما می ما لے کے سر کنکن ہے بہت نو می فارو.
1: آ ابے
0: ما لے می بنی ہم کنکن بالا لنو دنت
1: انے نو فنے ایس کمے
0: اے کی میں ما بیزی ہم آفی ہوگا
1: ਨੋਨੇ ਨੋਨੀ ਕੋਨ ਨਾ ਗਈ ਆ ਕੋਈ ਇਹ ਹੈਂਡੋ ਨੋ ਕੋਲ ਨਹੀਂ ਕੁੱਤੀ
0: ਅਦਿਸ ਰੋਗ ਰੰਗਲ ਨੋ ਇਹਦੋ
1: ਆ ਯੋਗਾ ਮੀ ਫਰਾਈਡੇ ਸੈਟਰਡੇ ਸੰਡੇ ਉਲਨੀ ਹੁਮੂਗਾ
0: ਅਸੂਦਾ ਇਧਰ ਬਾਲੀ ਵੀ ਇਹਦੋ ਮੇ ਫਾਰ ਮੇ
1: ਆ ਦੇ ਨਾ ਦੇ ਸੋ ਗਾਇਬ ਹੋਇ ਕਤ ਮੈਂ ਹੁੰਦ ਰੰਗਲ ਦੋ ਨਾ ਦੇ
0: ਡਾਕਟਰ ਦੱਕਾ ਦਿੰਤ
1: ਨੋ ਨੇ ਰੰਗਲ ਵੀ ਬਣੋ ਦੱਕਾ ਨਹੀਂ ਤਾਂ ਦੱਕਾ ਦਾਨ ਵੀ ਕਿ ਨਦੀ ਸਿੱਟਾ ਹੋ ਰੇ ਉਹ ਤੇ ਕਹੋੜਨਾ ਵਾ ਬੋਂਬਰਾ ਫਾਰ ਦੇ
0: چاہیے روگا
1: ਦੇ ਕੋਲੇ ਚੀ ਹੋਈ ਨੇ ਚੀ ਇੱਕ ਹਾਲਤ ਚੀ
0: ਆਵਾ ਗੋਸ ਡਾਕਟਰ ਦੱਕਾ ਆਵਾ ਹੱਕ ਗੋਸ ਡਾਕਟਰ ਦੱਕਾ ਮੈਂ ਹਲਤੀ ਤੀ ਬੁਣੀ ਕੋ ਤੁੰਗਾ ਮਾ ਦੇਖ ਦੇਖੂੰ ਵਾਰ ਮੁਹਿੰਮ ਵਿੱਚ
1: ਏ ਨੂ ਆਉਂਦਾ
0: ਆਹਾ
1: ਏ ਰੋਗ ਆ ਤੇ ਹੁਣੀ ਮੈਂ
0: ਆ ਏ ਵਾਹ ਕੇ ਬਰ ਮੈਂ ਵਾਕੇ ਚ ਕਾ ਕਾ ਹਿ ਮੈਂ ਵਾਕੇ ਚ ਨੂ ਬੈ ਵੇ ਤੀ ਹਮ ਬਾਲੀ ਵੀ ਮੈਂ ਦੱਕਨ ਜੇ ਹੈ ਨੈਨੋ کبا میا تو می دین شاو دیم میس می پن تا مال سر ہت کو ورا کڑی ور تنگے بو تے نو کو ملا وان ہے نو کڑ کو وس
1: رہا ہے
0: ا کون دی مال کر دانی
1: اول مالے گا اون دی مال کر دے وے
0: اول مالے گا دیما وے دانی کے فار کے شاو میں کے ٹیم تکا
1: ہندا
0: ا می دوڑے نے نو کو
1: دے سولو نو شاو دو
0: ا یہ شاو اول نے
1: دین میں نو دمے
0: ا کمس کو جو کو بونی دو
1: ನೋ ದಿ ಮಾಡಿಯೋ ರೇಡಿಯೋ ಲೋನ್ ಸಂಗರ ಕ ಕುಡಮಿ ಹಾಗ ಹಸ್ಬೆಂಡ್ ಗೆ ಕೊಡದ
0: ಹ್ಮ್
1: ಸೆಂಟ್ರಲ್ ಪಾಸ್ ನಿಮ್ಮತೆ ಗೆ ಗನಿದ
0: ಬಾಲಿ ಹೇಗೆಂದು
1: ಅದನ್ ಡ್ಯೂಟಿ ಅದ ಸೇರ್ಸಿ ಕೊಡ ರೆಸ್ಟ್ ಫಾಲ್ ಇಜೆ ದೆ ಗುಳೆ ಬಳೆ
0: ದೆನ್ ತಿ ಬಾಲಿ ಕೋ ಗುಳೆ ರೆಸ್ ಡ್ಯೂಟಿ ಅದ ಹ್ಮ್
1: ದಾ
0: ಕುಳೆ ದಾಣೆ ಹೆಂಗೆ ಹೆಂವೆ ಮಾವ ದೇವೇ ಹಾಲತೆ ಕೊರೆಜ್ಜ ಅದಂದು
1: ವಿದೋಸ್ ಕೊಳಸ ದಾಮಾನಿದೋ ಮೇ ಅನೆ ಬ್ಯಾವರ ಕುದಿಂತ ಚುಪ್ಟಿ ಗೊಸ್ಸಿ
0: ہوں ದಿಯಾ ಮ ಫೆಣ್ಣಾಣೆ ಫೆಣುನಿ ಮೆಂಗೇನೆ ಬುನಿ ಮ ಕಮಕುಣು ದಾಣೆನು ಸರ್ಪ್ರೈಸ್ ಎನ್ನು ಆಣೆ
1: ಸರ್ಪ್ರೈಸ್ ಎನ್ನು ಆಣೆ
0: ಆ
1: ಓಕೆ ಓಕೆ ದೆನ್ ನಿ ಕೋನೆ ಸೋ ಬಲಾಣೆ ನೀಗೆ ದೆನ್ ಈ ಸಾಬ ದು ಫೋರಾಣೆ ಕಮ
0: ಫೋರಾಣೆ ಫೋರಾಣೆ ಫೋರಾಣೆ ಹಮ ಶಹು ಅವಸ್ ದಿಮಾವೆ ದಾಣೆ ಇಂಗೆ
1: ಎಹಂದ
0: ಓಕೆ ಲಾಣೆ ಮೆಂಗೆ
1: ಆ ಆ ಈದ್ ಮುಬಾರಕ್
0: ಈದ್ ಮುಬಾರಕ್.

ਮੁਮਿਨ ਕਾਫਿਰ ਮੀ ਹੁਨ ਖਲੇ ਗਫਾਨ ਵਿਦਾਲ ਵਾਸ਼ ਏਵਰਿੰਗ ਹੰਗੁਰਾਮ ਕੁਰਮਾਏ ਖਾਫਿਰ ਕੰ ਹੁਟਾ ਲੈਫਿਨਮ ਏਵਰਿੰਗ ਨੰ ਇਸਵੇ ਗੁਸਫਾ ਵਾ ਫਾਫਤ ਫੁਸਵਾ ਹੁਟੇ ਅਧਿ ਏਵਰਿੰਗ ਏਕੰਕਮੰ ਅਲੁੰ ਇੰਬੁਰਿ ਅੰਨਨਮ ਦੰਨਾਸ ਫਹ ਹਮ ਕਸ਼ਵਰੁੰ ਇਸਵੇ ਦਿਯ ਮੀ ਹੁਨ ਵੇਗਿਨ ਦਿਯ ਗੁਤਗੇ ਮਿਸਾਲ ਫਾਇਤ ਵੇ ਹਿੰਗਜੇ।